ਦੇ ਗੇੜੇ ਤੱਕ ਦੇਵੀ ਧੀ ਕੁਤਾਣਾ ਕੁੱਤੇ ਦੇ ਗੇੜੇ ਤੱਕ ਦੇਵੀ ਧੀਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ ਤਾਮ